ਪੰਜਾਬੀ ਗੀਤਾਂ ਦਾ ਇਹ ਸਫ਼ਰ ਤੁਸੀਂ ਤੈਅ ਕੀਤਾ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ 91.2 ਮੈਗਾਹਰਟਜ਼ ਤੇ। ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ। ਤੇ ਸ਼੍ਰੋਤਿਓ, ਹੁਣ ਸਾਡਾ ਇਹ ਸਫ਼ਰ ਇੱਥੇ ਖਤਮ ਹੁੰਦਾ ਹੈ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ, ਗੂੰਜ ਆਪਣੇ ਪੰਨ ਦੀ।

0: ਬਾਰੇ ਬੋਲਾ ਦੇ ਕਿਨੇ ਤੁਹਾਡਾ ਨਾਂ ਕੀ ਹੈ ਜੀ?
1: ਮੈਂ ਤੁਹਾਡੀ ਬਾੜੀ ਦਾ ਅਸ਼ੋਕ ਕੁਮਾਰ
0: ਜੀ। ਅਸ਼ੋਕ ਕੁਮਾਰ ਜੀ, ਕੀ ਕੰਮ ਕਾਰ ਲਗੇ ਆ ਤੁਹਾਂ? ਕੀ ਕਰਾ ਦੇ ਅੱਜ?
1: ਹਮ ਸਹੀ ਹੈ ਲਈ ਮਿਸਤਰੀ ਆਈ ਹੈ
0: ਜੀ। ਔਰ ਨੋਈ ਦਾ ਜੀ ਸਿੱਧ ਬਾੜੀ ਦੀ
1: ਵਧੀਆ
0: ਜੀ, ਵਧੀਆ ਜੀ ਜੀ ਜੀ। ਤਾਂ ਅੱਜ ਕੁਨ ਦਾ ਗਾਣਾ ਸੁਣਨਾ ਪਸੰਦ ਕਰੀਏ ਜੀ ਤੁਹਾਂ?
1: ਅੰਮੀ ਖਾਦਰੇ ਦਾ ਖਾਣੀਆਂ ਦੋ ਰੋਟੀਆਂ
0: ਜੀ। ਅੱਛਾ, ਖਾਣੀਆਂ ਦੋ ਰੋਟੀਆਂ ਜੀ ਜੀ, ਜ਼ਰੂਰ। ਇਹ ਫਰਮਾਇਸ਼, ਇਹ ਭਜਨ ਤੁਹਾਂ ਤੱਕ ਪਹੁੰਚਾਉਂਦੇ ਜੀ, ਜੁੜਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਡਾ। ਅਗਲੇ ਜਿਹੜਾ ਸ਼ਰੋਤਾ ਨੇ ਤਿੰਨਾਂ ਜੋ ਵੀ ਜੋੜਦੇ ਨੇ। ਹੈਲੋ,
2: ਨਮਸਕਾਰ ਜੀ, ਠੀਕ ਠਾਕ?
0: ਹਾਂਜੀ, ਠੀਕ ਠਾਕ ਹੈ ਜੀ। ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ ਜੀ।
2: ਹੋਰ ਜੀ? ਹਾਂਜੀ, ਬੋਲਾ
0: ਜੀ। ਤੁਹਾਂ ਕਿੱਥੋਂ ਤੇ ਬੋਲਾ ਦੇ ਕਨੇ ਤੁਹਾਡਾ ਨਾਂ ਕੀ ਹੈ ਜੀ?
2: ਮੈਂ ਤਾਰਾ ਚੰਦ ਬੋਲਾ ਦਾ, ਦਾੜੀ ਤੇ ਜੀ।
0: ਜੀ ਤਾਰਾ ਜੀ, ਕੀ ਹਾਲ ਚਾਲ ਹੈ ਦਾੜੀ ਵਾਲਿਆਂ ਦੇ?
2: ਬਸ ਬਹੁਤ ਵਧੀਆ ਜੀ, ਦਾੜੀ ਵਾਲਿਆਂ ਦੇ ਹਾਲ ਠੀਕ ਹਨ ਜੀ।
0: ਜੀ ਵਧੀਆ ਚਾਹੀਦੇ ਨਾ ਜੀ?
2: ਹਾਂਜੀ
0: ਹਾਂਜੀ
2: ਜੀ। ਉਹ ਨੋਈ ਤਾਜੀ ਕੁਛ ਨੀ, ਬਸ ਇਹ ਉਪਰੇ ਵਾਲੇ ਦੀ ਹੈ ਥੋੜੀ ਖਰਾਬੀ ਲੱਗਾ ਜੀ, ਹੋਰ ਕੁਛ ਨੀ ਹੈ
0: ਜੀ। ਕੀ ਕਿਆ ਖਰਾਬੀ ਜਿਹੜਾ ਐਸੇ ਲੱਗਾ ਦੀ ਤੋਂ ਜੋ?
2: ਇੱਕ ਦਿਨ ਧੁੱਪ ਸਕਾਈ ਦਿਆ, ਦੂਜੇ ਦਿਨ ਕੋਟੀਆਂ ਲਵਾਈ ਦਿਆ
0: ਜੀ। ਇਹ ਵੀ ਸਹੀ ਬੋਲਿਆ ਤੋਂ, ਇੱਕ ਦਿਨ ਧੁੱਪ ਤੇ ਇੱਕ ਦਿਨ ਵਰਖਾ ਤੇ ਇੱਕ ਦਿਨ ਧੁੱਪ ਛਾਉਂ, ਜਿਹੜਾ ਐਸੇ ਮੌਸਮ ਆਪਣਾ ਬਦਲਾਵ ਜਿਹੜਾ ਐਸੇ ਜ਼ਰੂਰ ਲੈਦਾ ਹੈ ਨਾ ਜੀ।
2: ਹਾਂਜੀ ਹਾਂਜੀ, ਜਿਹੜੇ ਲੋਕ ਬਿਮਾਰ ਹੋਵੇ, ਗਲੇ ਖਰਾਬ, ਬੁਖਾਰ, ਕੋਈ ਕਿਆ ਕਰੇ
0: ਜੀ। ਤਾਂ ਗਰਮੀ ਆਉਂਦੀ ਤਾਂ ਆਹ ਜਲਦੀ ਜਲਦੀ ਥੋੜ੍ਹਾ ਜਿਹਾ ਲਾਪਰਵਾਹ ਵੀ ਹੋ ਜਾਂਦੇ ਨਾ ਜੀ।
2: ਹਾਂਜੀ ਹਾਂਜੀ,
0: ਕਿਉਂਕਿ ਆਹ ਸੋਚਦੇ ਕਿ ਹੁਣ ਇਸ ਟਾਈਮ ਮੌਸਮ ਜਿਹੜਾ ਸੀ ਗਰਮੀਆਂ ਵਾਲਾ ਹੈ ਨਾ ਜੀ, ਥੋੜ੍ਹਾ ਜਿਹਾ ਗਰਮੀ ਜਿਹੜਾ ਸੀ ਆਹ ਜੋ ਮਹਿਸੂਸ ਉਹਦੀ, ਤਾਂ ਹਾਂ ਕਿੱਥੇ ਵੀ ਜਾਂਦੇ ਨੇ ਜਾਂ ਕੰਮ ਕਰੀ ਕਰੀ ਆਉਂਦੇ ਨੇ, ਤਾਂ ਹਾਂ ਸੋਚਦੇ ਕਿ ਥੋੜ੍ਹਾ ਜਿਹਾ ਆਪਣੀ ਜਿਹੜਾ ਪਿਆਸ ਹੈ ਉਸ ਚੋਂ ਬੁਝਾਉਣ ਵਾਸਤੇ ਆਹ ਫਰਿੱਜ ਦਾ ਪਾਣੀ ਜਿਹੜਾ ਸੀ ਇਕਦਮ ਹੀ ਪੀ ਲੈਂਦੇ ਨਾ ਜੀ। ਦੇਸੀ ਫਰਿੱਜ ਗੜੇ ਦਾ ਪਾਣੀ ਨਾ ਜੀ। ਹਾਂਜੀ ਹਾਂਜੀ ਜੀ, ਸਹੀ, ਆਪਣਾ ਨੈਚੁਰਲ ਪਾਣੀ ਹੈ, ਕਨੇ ਆਪਣੀ ਬੜੀ ਸਹੀ, ਯਾਨੀ ਕਿ ਸਹੀ ਹੈ ਨਾ ਜੀ।
2: ਹਾਂਜੀ ਬਹੁਤ ਬੜੀਆ ਜੀ ਸਰ, ਸਭ ਸਹੀ।
0: ਤਾਂ ਅੱਜ ਕਨੇ ਦੌਰ ਦੀ ਅਗਰ ਆਹ ਗੱਲ ਕਰੀਏ ਤਾਂ ਇਹ ਕੁਥੀ ਨਾ ਕੁਥੀ ਇਹ ਚੀਜ਼ਾਂ ਜਿਹੜਾਂ ਸਹਿ ਲੁਪਤ ਹੋ ਦੀਆਂ ਨਾ ਜੀ।
2: ਹਾਂਜੀ ਜੀ, ਪੁਰਾਣੀਆਂ ਚੀਜ਼ਾਂ ਖਤਮ ਹੀ ਹੋਣ ਜੀ, ਹੁਣ ਨਵੀਆਂ ਨਵੀਆਂ ਵਾਲੇ ਮਾਡਰਨ ਜ਼ਮਾਨਾ ਚੱਲਿਆ ਜੀ। ਨਹੀਂ ਚੱਲਾ ਸੋਗੀ ਤਾਂ ਬੋਲਦੇ ਨੇ, ਪਤਾ ਨਹੀਂ ਕੁਛ ਵੀ
0: ਜੀ। ਚਲੋ, ਸੋਗੀ ਚੱਲਣਾ ਵੀ ਜ਼ਰੂਰੀ ਹੈ, ਪਰ ਪਤਾ ਤਾਂ ਹਰ ਇਨਸਾਨ 'ਚ ਹੁੰਦਾ, ਪਰ ਜਿਹੜਾ ਬਜ਼ੁਰਗ ਹਨ ਤਿੰਨਾਂ ਮਤਲਬ ਕਿਸ ਪ੍ਰਕਾਰ ਆਉਣ ਵਾਲੀ ਪੀੜ੍ਹੀ ਹੈ, ਕਿ ਹਾਂ ਤੱਕ ਆਪਣੀਆਂ ਜਿਹੜਾ ਰੀਤੀ ਰਿਵਾਜ਼ ਹਨ, ਆਪਣੀ ਜੋ ਆਪਣੀ ਜਿਹੜਾ ਸੰਸਕ੍ਰਿਤੀ ਹੈ, ਤਿਹਾ ਜੋ ਬਚਾਈ ਕਰੀ ਰੱਖਿਆ ਨਾ ਜੀ।
2: ਹਾਂਜੀ ਹਾਂਜੀ
0: ਜੀ ਜੀ, ਚਲੋ ਸਹਿ ਤਾਂ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੁੰਦੀ ਨਾ ਜੀ, ਪਰ ਕੁਥੀ ਨਾ ਕੁਥੀ ਅਗਰ ਆਹ ਠੀਕ ਹੈ, ਅੱਗੇ ਵਧਣਾ ਵੀ ਜ਼ਰੂਰੀ ਹੈ, ਜਾਗਰੂਕ ਹੋਣਾ ਵੀ ਜ਼ਰੂਰੀ ਹੈ ਨਾ ਜੀ।
2: ਹਾਂਜੀ ਹਾਂਜੀ, ਸਮਾਜ ਤੋਂ ਵੀ ਚੱਲਣਾ ਜ਼ਰੂਰੀ ਹੈ
0: ਜੀ ਜੀ, ਸਭੀ ਸਹੀ ਹੈ, ਪਰ ਦਿਖਾ ਅਗਰ ਆਹ ਘੜੇ ਦਾ ਪਾਣੀ ਦੀ ਗੱਲ ਕੀਤੀ ਨਾ ਜੀ, ਘੜੇ ਦਾ ਪਾਣੀ ਆਹ ਪੀਂਦੇ ਨੇ ਤਾਂ ਆਹ ਦਾ ਜਿਹੜਾ ਸਵਾਸਥ ਹੈ ਸਭੀ ਠੀਕ ਰਹਿੰਦਾ ਹੈ ਨਾ ਜੀ। ਕਨ ਅਗਰ ਆਹ ਇਕਦਮ ਜਿਹੜਾ ਫਰਿੱਜ ਦਾ ਪਾਣੀ ਹੈ, ਠੰਡਾ ਪਾਣੀ ਇਕਦਮ ਪੀ ਲੈਂਦੇ ਨਾ, ਤਾਂ ਸੇ ਕੁਥੀ ਨਾ ਕੁਥੀ ਆਹ ਜੋ ਨੁਕਸਾਨ ਜ਼ਰੂਰ ਦਿੰਦਾ ਹੈ ਨਾ ਜੀ।
2: ਬਿਲਕੁਲ ਜੀ, ਬਿਲਕੁਲ
0: ਜੀ। ਪਹਿਲੇ ਹੁੰਦਾ ਥਾ ਕਿ ਕੱਚੇ ਮਕਾਨ, ਚਲੋ ਇਹ ਚੀਜ਼ਾਂ ਤਾਂ ਹੁਣ ਬਿਲਕੁਲ ਖਤਮ ਹਨ, ਪਰ ਸਹਿ ਵਾਲਾ ਸਕੂਨ ਜਿਹੜਾ ਸਹਿ ਥਾ ਨਾ ਉਸ ਟਾਈਮ। ਅੱਜ ਕਨੇ ਦੌਰ ਦੀ ਅਗਰ ਆਹ ਗੱਲ ਕਰਨਾ ਤਾਂ ਕੁਥੀ ਨਾ ਕੁਥੀ ਸਭੀ ਪਿਆਰ ਭਾਵਨਾ ਇੱਕ ਦੂਜੇ ਅੰਦਰ ਦਿਖਣੇ ਜੋ ਬੜੀ ਕਮ ਮਿਲਾ ਦੀ ਨਾ ਜੀ।
2: ਹਾਂਜੀ ਹਾਂਜੀ, ਕੰਮ ਸਭ ਆਪਣੇ ਆਪਣੇ ਬਿਜੀ, ਟਾਈਮ ਨਹੀਂ ਹੈ ਕੁਛ ਇਹਦਾ
0: ਜੀ, ਟਾਈਮ ਹੀ ਨਹੀਂ ਹੈ, ਸਾਰੀ ਮਾਂ ਟਾਈਮ ਹੀ ਦੀ ਹੈ, ਪਰ ਟਾਈਮ ਤਾਂ ਆਪਣੇ ਹਿਸਾਬ ਨੇ ਠੀਕ ਚੱਲਿਆ ਨਾ ਜੀ। ਪਹਿਲਾਂ ਵੀ ਉਤਨਾ ਹੀ ਹੁੰਦਾ ਥਾ, ਹੁਣ ਵੀ ਉਤਨਾ ਹੀ ਹੈ, ਟਾਈਮਸ ਤਾਂ ਕੋਈ ਬਦਲਾਵ ਨਹੀਂ ਹੈ, ਪਰ ਇਨਸਾਨ 'ਚ ਬਦਲਾਵ ਬੜਾ ਜ਼ਿਆਦਾ ਆਈ ਹੈ ਨਾ ਜੀ।
2: ਇਨਸਾਨ 'ਚ ਹੋਈ ਹੈ ਬਦਲਾਵ ਕੀ ਦੌੜ ਹੀ ਬੜੀ ਭਰ ਰੱਖੀ ਹੈ ਇਨਸਾਨ ਨੇ
0: ਜੀ,
2: ਦੌੜ ਬੜੀ ਲਗਾਈ ਹੈ ਨਾ
0: ਜੀ। ਦੌੜ ਇਤਨੀ ਵੀ ਜ਼ਿਆਦਾ ਨਹੀਂ ਲਗਾਉਣਾ ਚਾਹੀਦੀ, ਕੀ ਹੈ ਦੌੜ ਆਹ ਜੋ ਕੁਥੀ ਨਾ ਕੁਥੀ ਰੋਕੀਦਾ ਹੈ ਨਾ ਜੀ।
2: ਹਾਂਜੀ ਹਾਂਜੀ ਸਰ, ਹੁੰਦਾ ਹੀ ਹੈ ਜੀ
0: ਜੀ ਜੀ। ਤਾਂ ਆਜ ਤੁਹਾਂ ਕੁਨ ਦਿਆ ਗੀਤ ਸੁਣਨਾ ਪਸੰਦ ਕਰਕੇ ਜੀ,
2: ਤੁਹਾਂ ਸੁਣਾਇ ਦਿਆ ਰਕਤ ਵੀ ਨਾ ਸੀ ਉਹ ਬਗਤ ਵੀ ਨਾ ਸੀ ਸਹਿ ਵਾਲਾ ਗੀਤ ਸੁਣਾਇ
0: ਜੀ ਕੁਨ ਦਿਆ।
2: रक्त भी ना थी बस दे भगत भी नहीं सा गाना नहीं गदियाली गाना
0: जी। अच्छा गदियाली गाना है।
2: हाँ जी हाँ जी
0: जी जरूर तुहंदी जेड़ा फरमाइश है से तुहां तक पहुंचांदे जी जुन्ने वास्ते बड़ा बड़ा धन्यवाद जी तुहंदा।
2: ठीक है जी धन्यवाद आपका
0: जी, जी। ए है तुहां सारिया दा अपना रेडियो गुंजन धर्मशाला। तो श्रोताओ पहले कर दें अपने कार्यक्रम का आगाज इस प्यारे दे गीत कन्नै। फिर जेड़ा गलबात है से अहां तुहां तक ले करी आउंदे न तां चलदे न सुनदे न इसा प्यारी दी शुरुआत जो।